0: ਮੌਜਾਂ ਗਰਾਇਨੀਆਂ ਕਾਰਜਕ੍ਰਮ ਸੁਣਾ ਕਰਦੇ ਸਾਰੇ ਕਿਸਾਨ ਬਾਗਬਾਨ ਭਾਈ ਭੈਣਾਂ ਜੋ ਲੰਬਰਦਾਰ ਦੀ ਤਰਫ ਤੇ ਰਾਮ ਰਾਮ ਕਹਿਣਾ ਅੱਜ ਦੇਖਾ ਮੇਰੇ ਕੰਨੇ ਟਿਆਲੇ ਪਰ ਮੈਂ ਤਾਂ ਨੌਵੇਂ ਸਦੱਸਿਆ ਬੋਲ ਗਾ ਬੇ ਕੇਸਰੋ ਜੀ ਮੇਰੇ ਕੰਨੇ
1: ਹੈ
0: ਕੇਸਰੋ ਜੀ ਤੁਹਾਨੂੰ ਮੇਰੀ ਤਰਫ ਤੇ ਰਾਮ ਰਾਮ
1: ਤੁਹਾਨੂੰ ਵੀ ਰਾਮ ਰਾਮ ਕਹਿੰਦੇ ਕਾਰਜਕ੍ਰਮ ਮੌਜਾਂ ਗਰਾਇਨੀ ਦੇ ਸੁਣਨੇ ਵਾਲੇ ਸਾਰੇ ਸ਼ਰੋਤਿਆਂ ਜੋ ਵੀ ਕੇਸਰੋ ਦੀ ਰਾਮ ਰਾਮ ਕਹਿੰਦੇ ਦੇਖੇ ਲੰਬਰਦਾਰ ਜੀ ਹਾਂ ਕਦੀ ਕਦੀ ਮਿਲਦੇ ਕਹਿੰਦੇ ਅੱਜ ਚਲਦੇ ਚਲਦੇ ਹਾਂ ਮਿਲੀ
0: ਬਿਲਕੁਲ ਮਿਲੀ ਹੈ ਕਹਿੰਦੇ ਦੇਖਾ ਵੀ ਵਰਖਾ ਜਿਹੜੀ ਹੈ ਟਿਆਲੇ ਪਰ ਹੋਆ ਕਰਦੀ
1: ਹੈ ਬੜੀ ਜ਼ਿਆਦਾ ਵੀ
0: ਤਾਂ ਮੈਂ ਤਾਂ ਇਹ ਵੀ ਪਹਿਲਾਂ ਗਲਾ ਕਰਦਾ ਥਾ ਵੀ ਇਸ ਵਾਰੀ ਜਿਹੜੀ ਕਣਕ ਹੈ ਨਾ ਸੈ ਤਗੜੇ ਪਸੀਨੇ ਕਢਾ ਕਰਦੀ
1: ਬਹੁਤ ਜ਼ਿਆਦਾ ਸੱਚੀ ਗੱਲ ਹੈ
0: ਤਾਂ ਗੱਲ ਹੀ ਹੈ ਵੀ ਚਲੋ ਪ੍ਰਕਿਰਤੀ ਨੇ ਤਾਂ ਹਾਂ ਲੜੀ ਨਹੀਂ ਸਕਦੇ ਲੇਕਿਨ ਮਿਲੀ ਜੁਲੀ ਕੇ ਜਿਹੜਾ ਸੈ ਕੰਮੇ ਆਪਣੇ ਨਿਪਟਾਈ ਸਕਦੇ
1: ਹੈ
0: ਤਾਂ ਅੱਜ ਜਿਹੜੇ ਖਾਸ ਕਰਕੇ ਹਾਂ ਗੱਲ ਕਰਨੀ ਪਈ ਸਾਡੇ ਜਿਹੜੇ ਧਾਰਾ ਵਾਲੇ ਕਿਸਾਨ ਹਨ ਨਾ ਤਿੰਨਾਂ ਦੀਆਂ ਮਾੜੀਆਂ ਮੋਟੀਆਂ ਕਣਕਾਂ ਦੀਆਂ ਫਸਲਾਂ ਬਚੀਆਂ ਹਨ ਬਾਕੀ ਤਾਂ ਹਾਂ ਗਲਾਂਗੇ ਵੀ
1: ਜਿਹੜੇ
0: ਵਿਚਲੇ ਸਾਡੇ ਹਿਮਾਚਲ ਦੇ ਜਿਹੜੇ ਕਿਸਾਨ ਹੈ ਲਗਭਗ ਲਗਭਗ ਵਿਹਲੇ ਜਿਹੜੇ
1: ਪਰ ਜਿਹੜੇ ਰਹੀ ਹੋ ਨਾ ਹੁਣ ਤੀ ਨਾ ਦੇਖਾ ਅੰਬਰ ਜਿਹੜਾ ਐਸਾ ਤੰਗ ਕਰਾ ਕਰਦਾ ਹੈ
0: ਬਿਲਕੁਲ
1: ਕਿਉਂਕਿ ਫਸਲ ਲੈਣਾ ਜਿਹੜੀ ਹੁਣ ਮੁਸ਼ਕਿਲ ਹੋਈ ਯਾਦ ਹੀ ਕਦੀ ਕਦੀ
0: ਤਾਂ ਦੇਖਾ ਹਾਂ ਤਾਂ ਇਹ ਗੱਲ ਗਲਾਉਣਾ ਚਾਹਾਂਗੇ ਵੀ ਅੱਜ ਕੱਲ੍ਹ ਇਹ ਮੌਸਮ ਜਿਹੜਾ ਬਦਲਾਵ ਆਵਾ ਕਰਦਾ ਕੁਥੀ ਨਾ ਕੁਥੀ ਇਨਸਾਨ ਜਿਹੜਾ ਸਹਿ ਇਸ ਦੇ ਪਿੱਛੇ ਹੈ ਅਤੇ ਦਾ ਹੱਥ ਹੈ ਕਹਿੰਦੇ ਚਾਹੇ ਸਹਿ ਹਾਂ ਹਰ ਤਰੀਕੇ ਕਹਿੰਦੇ ਇਸ ਪ੍ਰਕਿਰਤੀ ਉਹ ਨੁਕਸਾਨ ਪਹੁੰਚਾ ਕਰਦੇ ਹਨ ਹਾਂ ਅੱਜ ਖਾਸ ਕਰਕੇ ਟਿਆਲੇ ਦੇ ਮਾਧਿਅਮ 'ਤੇ ਆਪਣੇ ਕਿਸਾਨ ਸਾਥੀਆਂ ਨੇ ਗੱਲ ਕਰਨਾ ਚਾਹਾਂਗੇ ਕਿ ਆ ਪ੍ਰਕਿਰਤਿਕ ਤਰੀਕੇ ਦੀ ਖੇਤੀਬਾੜੀ ਕਰਾਂ ਜਿਹੀਆਂ ਸਾਡੇ ਬਜ਼ੁਰਗ ਕਰਦੇ ਥੇ ਤਿਸ ਤਰੀਕੇ ਦੀ ਖੇਤੀਬਾੜੀ ਕਰਾਂ ਤਾਂ ਕਿ ਸਾਡਾ ਵਾਤਾਵਰਣ ਸਾਡੀ ਧਰਤੀ ਮਾਤਾ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਹਿ ਸ਼ੁੱਧ ਬਣੀਆਂ ਰਹਿਣ
1: ਬਿਲਕੁਲ ਅਨੁਕੂਲ ਜਿਹੜਾ ਹੈ ਸੇ ਕਰਨਾ ਜ਼ਰੂਰੀ ਹੈ ਕਹਿੰਦੇ ਦੇਖਾ ਤੂੰ ਠੀਕ ਗੱਲ ਗਲਾਈ ਕਿ ਮੌਸਮ 'ਚ ਜਿਹੜਾ ਪਰਿਵਰਤਨ ਹੈ ਸੇ ਕੁਥੀ ਨਾ ਕੁਥੀ ਆ ਸਾਡੇ ਹੱਥ 'ਚ ਵੀ ਹੈ ਕਿਉਂਕਿ ਆਹ ਹੀ ਜਿਹੜਾ ਛੇੜਛਾੜ ਕਰਦੇ ਹਨ ਕਹਿੰਦੇ ਇਸਦਾ ਨਤੀਜਾ ਅੱਜ ਹਾਂ ਦੇਖਾ ਕਰਦੇ ਹਨ ਕਿ ਮੌਸਮ ਜਿਹੜਾ ਸੇ ਬਦਲਵਾ ਕਰਦਾ ਹੈ
0: ਬਈ ਕੇਸਰੋ ਜੀ ਹਾਂ ਗੱਲ ਕਰੀਏ ਨਾ ਮੌਸਮ ਪਰ ਅਜਿਹੀਆਂ ਸੇ ਇੱਕੀ ਬੰਦੇ ਦਾ ਜਾਂ ਇੱਕੀ ਦੇਸ਼ ਦਾ ਅਧਿਕਾਰ ਨਹੀਂ ਹੈ
1: ਬਿਲਕੁਲ
0: ਸਾਰਾ ਪੂਰੀ ਪ੍ਰਿਥਵੀ ਪਰ ਜਿਹੀਆਂ ਜਿਹੀਆਂ ਜਿਹੜਾ ਜਿਹੜਾ ਕੰਮ ਹੋਇਆ ਕਰਦਾ ਅਤੇ ਇਸਦਾ ਪ੍ਰਭਾਵ ਜਿਹੜਾ ਸੇ ਸਾਡੇ ਮੌਸਮ ਪਰ ਹਰ ਜਗ੍ਹਾ ਪਵਾ ਕਰਦਾ
1: ਬਿਲਕੁਲ
0: ਅੱਜ ਜਿਹੜੀਆਂ ਵਰਖਾਂ ਹੀ ਗੱਲ ਕਰਾ ਕਰਦੇ ਥੇ ਟਿਆਲੇ ਪਰ ਬੈਠੇ ਬੈਠੇ ਹਾਂ ਕਿ ਇਹਦੀਆਂ ਵਰਖਾਂ ਤਾਂ ਜਲੂ ਬਰਸਾਤ ਸ਼ੁਰੂ ਹੋਣੀ ਆਉਂਦੀ ਥੇ ਤਾਂ ਪਹਿਲੀਆਂ ਬੁਛਾਰਾਂ ਇਹਦੀਆਂ
1: ਲੱਗਦੀਆਂ
0: ਇੱਦਾਂ ਤਾਂ ਤੁਸੀਂ ਦੇਖਾ ਵੀ ਘਰੇ ਦੀ ਗੱਲ ਕਰੀਏ ਤਾਂ ਲੰਬਰਦਾਰ ਨਹੀਂ ਤਾਂ ਰਜਾਈਏ ਨੇ ਹੱਥ ਨਹੀਂ ਲਾਣਾ ਦਿਆ
1: ਹੈ ਨਾ
0: ਜੀ ਬੋਲਾ ਕਰਦੀ ਵੀ ਧੋਈ ਬਣਾਈ ਕੇ ਰੱਖੀ ਪਾਈਆਂ ਹੋਣ ਧਾਮ ਧੋਪਾ ਦੇ ਰਜਾਈਆਂ ਹੈ
1: ਨਾ
0: ਪਰ ਮੌਸਮ ਜਿਹੜਾ ਸੈ ਗੱਲ ਕਰਾ ਕਰਦਾ ਵੀ ਰਜਾਈ ਜਾਂ ਕੰਬਲ ਲੈਣਾ ਪਾਉਣਾ
1: ਲੈਣਾ ਪਾਉਣਾ ਕਹਿੰਦੇ ਸਾਡੇ ਪੰਖੇ ਜਿਹੜੇ ਨੇ ਕੂਲਰ ਜਿਹੜੇ ਸੈ ਆਰਾਮ ਕਰਾ ਕਰਦੇ ਨੇ ਅੱਜ ਕੱਲ੍ਹ
0: ਬਿਲਕੁਲ
1: ਇਸ ਟਾਈਮ ਜਿਹੜੇ ਸੈ ਫਰਾਟੇ ਚੱਲੇ
0: ਬਈ ਇਹ ਮਹੀਨਾ ਕਹਿੰਦੇ ਇਹਦੀਆਂ ਧਾਰਾਂ ਪਰ ਬਰਫਾਂ ਪਵਾ ਕਰਦੀਆਂ ਕਹਿੰਦੇ ਮੌਸਮੇ 'ਚ ਹਰ ਕੋਈ ਵਿਅਕਤੀ ਜਿਹੜਾ ਸੈ ਆਪਣੇ ਆਪਣੇ ਤਰੀਕੇ ਪਰ ਆਪਣੇ ਆਪਣੇ ਜਗ੍ਹਾ ਪਰ ਜਿਹੜਾ ਸੈ ਗੱਲ ਕਰਾ ਕਰਦਾ ਲੇਕਿਨ ਕਰੀ ਕੁਛ ਨਹੀਂ ਸਕਦਾ
1: ਬਿਲਕੁਲ ਜੀ ਬਿਲਕੁਲ
0: ਆਹਾਂ ਜਿਹੜੀ ਕਰਨੇ ਵਾਲੀ ਗੱਲ ਹੈ ਸੈ ਆਹਾਂ ਗਲਾਉਣਾ ਚਾਹਾਂਗੇ ਕਿ ਬਈ ਇਹ ਜਿਹੜਾ ਹੁਣ ਮੌਸਮ ਹੈ ਇਸ ਵਿੱਚ ਜਿਹੜੀ ਹੈ ਸਾਰਿਆਂ ਜੰਗਲਾਂ 'ਚ ਅੱਗ ਲੱਗਦੀ ਨਹੀਂ ਲਗਾਈ ਜਾਂਦੀ ਹੈ
1: ਲਗਾਈ ਜਾਂਦੀ ਬਿਲਕੁਲ ਜੀ
0: ਇਹ ਹਾਂ ਜੋ ਪੂਰੇ ਤਰੀਕੇ ਕਰਨਾ ਇਹ ਹਾਂਜੋ ਸੁਨਿਸ਼ਚਿਤ ਕਰਨਾ ਪਾਉਣਾ ਕਿ ਸਾਰਿਆਂ ਜੰਗਲਾਂ 'ਚ ਜਿਹੜੇ ਵੀ ਅਸਾਂ ਅਗਰ ਆਪਣੇ ਜੰਗਲੇ 'ਤੇ ਲੱਕੜੀ ਘਾਹ ਫਲ ਫਰੂਟ ਜਿਹੜਾ ਵੀ ਲਿਆ ਕਰਦੇ ਹਾਂ ਜੰਗਲੇ 'ਤੇ ਤਾਂ ਤੁਸੀਂ ਜੰਗਲੇ ਬਚਾਉਣ ਦੀ ਜ਼ਿੰਮੇਵਾਰੀ ਵੀ ਸਾਡੀ
1: ਹੋਣੀ ਚਾਹੀਦੀ ਬਿਲਕੁਲ
0: ਤੁਸੀਂ ਉਹ ਲਿਆਉਣੇ ਹੋ ਤਾਂ ਹਾਂ ਬੋਲਦੇ ਵੀ ਚਲਾ ਜੰਗਲੇ 'ਤੇ ਲਿਆਉਣ ਦੇ ਲੇਕਿਨ ਅੱਗ ਲੱਗੀ ਯਾਦ ਦਿੱਤੀ ਦੀ ਹਾਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਇਹ ਬੁਝਾਉਣੀ ਵੀ ਹੈ ਕਿ ਕਰਨੀ ਵੀ ਹੈ ਕੁਛ ਇਸ ਤਾਂ ਹਾਂ ਕੇਸਰੋ ਜੀ ਇਹ ਗਲਾਉਣਾ ਚਾਹਾਂਗੇ ਕਿ ਵੀ ਇਹਨਾਂ ਜਲ ਜੰਗਲ ਜ਼ਮੀਨ ਇਹਨੇ ਬਚਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਹਿਤ ਇਹਨਾਂ ਦਾ ਜੀਣਾ ਮੁਸ਼ਕਿਲ ਹੋਣੇ ਦਾ ਖਤਰਾ ਜਿਹੜਾ ਸਾਹਿਬ ਬਣਿਆ ਹੈ
1: ਬਿਲਕੁਲ ਜੀ ਬਿਲਕੁਲ ਦੋਵਾਂ ਬਿਲਕੁਲ ਠੀਕ ਗੱਲ ਗਲਾਈਏ ਕਿ ਜਿਹੜੇ ਸਾਂਝੋ ਜਿਹੜੀ ਜ਼ਰੂਰਤ ਹੁੰਦੀ ਨਾ ਤਾਂ ਹਾਂ ਹਰ ਚੀਜ਼ ਜੋ ਦਿਖਦੇ ਹਨ ਜਾਂਦੇ ਹਨ ਪਰ ਜਲ ਤੁਸੀਂ ਨੁਕਸਾਨ ਹੁੰਦਾ ਤਾਂ ਕੋਈ ਵੀ ਅੱਗੇ ਨਹੀਂ ਆਉਂਦਾ
0: ਕਹਿੰਦੇ ਇਸ ਵਿੱਚ ਜਿਹੜਾ ਐਸਾ ਸਾਡਾ ਇੱਕ ਆਹਾਂ ਬੋਲਦੇ ਨਾ ਵੀ ਇੱਕ ਚੇਨ ਬਣੀ ਹੋਇਆ ਵੀ ਸਾਡਾ ਪਸ਼ੂਆਂ ਦਾ ਵੀ ਉਤਨਾ ਅਧਿਕਾਰ ਹੈ ਕੀੜਿਆਂ ਮਕੌੜਿਆਂ ਦਾ ਵੀ ਸਭ ਪ੍ਰਿਥਵੀ ਪਰ ਉਤਨਾ ਹੀ ਅਧਿਕਾਰ ਹੈ ਕਹਿੰਦੇ ਮਾਣੂਏ ਦਾ ਵੀ ਉਤਨਾ ਅਧਿਕਾਰ ਹੈ ਲੇਕਿਨ ਮਾਣੂ ਜਿਹੜਾ ਐਸਾ ਨਹੀਂ ਮੰਨਦਾ ਮਨ 'ਚ ਸਾਡੇ ਮਹਾਤਮਾ ਗਾਂਧੀ ਜੀ ਬੋਲਦੇ ਥੇ ਕਿ ਮਾਣੂਏ ਦਾ ਜਿਹੜਾ ਐਸਾ ਜਿਹੜੀ ਜ਼ਰੂਰਤਾਂ ਦੀ ਪੂਰਤੀ ਤਾਂ ਪ੍ਰਕਿਰਤੀ ਪੂਰੇ ਤਰੀਕੇ ਨਾਲ ਕਰੀ ਸਕਦੀ ਲੇਕਿਨ ਮਾਣੂਏ ਦੇ ਲਾਲਚੇ ਦੀ ਪੂਰਤੀ ਇਹ ਪ੍ਰਕਿਰਤੀ ਨਹੀਂ ਕਰੀ ਸਕਦੀ
1: ਬਿਲਕੁਲ
0: ਹੈ ਨਾ ਜੀ ਤਾਂ ਇਹ ਜਿਹੜੀ ਗੱਲ ਹੈ ਇਸਾ ਜ਼ਰੂਰ ਸਾਨੂੰ ਗੱਠੀ ਬੰਨਣਾ ਚਾਹੀਦਾ ਵੀ ਪ੍ਰਕਿਰਤੀ ਦਾ ਦੋਹਨ ਜਿਹੜਾ ਹੈ ਪ੍ਰਕਿਰਤੀ ਜਿਹਦੇ ਜਿਹੜੀਆਂ ਚੀਜ਼ਾਂ ਲਿਆ ਕਰਦੇ ਸੈ ਉਸੀ ਮਾਤਰਾ 'ਚ ਲੈਣੀਆਂ ਨੇ ਜਿਤਨੀ ਸਾਨੂੰ ਪ੍ਰਕਿਰਤੀ ਦਿਆ ਕਰਦੀ ਇਹ ਨਹੀਂ ਗੱਲ ਕਿ ਵੀ ਅੱਜ ਜੰਗਲੇ 'ਤੇ ਅਗਰ ਹਾਂਜੋ ਲੱਕੜੀ ਚਾਹੀਦੀ ਤਾਂ ਪੂਰਾ ਜੰਗਲ ਹੀ ਖਾਲੀ ਕਰਕੇ ਤਾਂ ਆਪਣਾ ਘਰ ਭਰੇ ਲਿਆ ਬਾਕੀ ਦਿਖ ਗਏ ਬਾਅਦ ਵਿੱਚ ਹੈ ਨਾ ਜੀ ਤਾਂ ਇਹਨਾਂ ਗੱਲਾਂ ਉਹ ਕਿਉਂਕਿ ਦੇਖਾ ਕੇਸਰੋ ਜੀ ਜਿਹੜੀ ਪ੍ਰਗਤੀ ਉਹ ਕਰਦੀ ਹੈ ਚਾਹੇ ਸਾ ਫੈਕਟਰੀਆਂ ਲੱਗਾ ਕਰਦੀਆਂ ਸੜਕਾਂ ਬਣਾ ਕਰਦੀਆਂ ਤਿਸ ਕੰਨੇ ਤਾਂ ਸਾਨੂੰ ਨੁਕਸਾਨ ਹੋਇਆ ਹੀ ਕਰਦਾ ਲੇਕਿਨ ਤਿੱਦੀ ਭਰਪਾਈ ਹਾਂ ਆਪਣੇ ਤਰੀਕੇ ਕੰਨੇ ਆਪਣੇ ਆਪਣੇ ਇਲਾਕਿਆਂ 'ਚ ਜਿੱਥੋਂ ਵੀ ਖਾਲੀ ਜ਼ਮੀਨ ਹੈ ਅਤੇ ਤੂੰ ਪੌਦਾ ਰੋਪਣ ਕਰਾਂ ਪਰ ਤਿਸ ਭਰਾ ਕਮਤ ਜਦਾ ਕਿ ਬਈ ਇਹ ਪੌਦੇ ਮੈਂ ਲਏ ਤਾਂ ਇਹ ਜ਼ਮੀਨ
1: ਮੇਰੀ ਹੋਈ ਹੈ
0: ਨਾ ਜੀ। ਤਾਂ ਇਸ ਪ੍ਰਕਿਰਤੀ ਉਹ ਸਹਿਯੋਗ ਕਰਨ ਤਾਈਂ, ਇਸ ਪ੍ਰਕਿਰਤੀ ਉਹ ਬਚਾਉਣ ਤਾਈਂ ਅਸਾਂ ਜਿਹੜੇ ਨੇ ਸਹਿ ਪੇੜ ਪੌਦੇ ਲਗਾ, ਇਹਨਾਂ ਪੇੜ ਪੌਦਿਆਂ 'ਤੇ ਸਾਂਝੋ ਤੋਂ ਜੋ ਵੀ ਸ਼ੁੱਧ ਵਾਤਾਵਰਣ ਮਿਲਣਾ, ਕਨੇ ਪਸ਼ੂ ਪਕਸ਼ੀਆਂ ਵੀ ਰਿਹਾਇਸ਼ ਮਿਲਣੀ ਹੈ ਨਾ ਜੀ। ਤਾਂ ਇਹ ਸਾਰੀਆਂ ਗੱਲਾਂ ਅਗਾਂਹ ਵੀ ਆਪਣੇ ਕਿਸਾਨ ਸਾਥੀਆਂ ਨੇ ਕਰਦੇ
1: ਰਹਿੰਦੇ,
0: ਕਨੇ ਇਸ ਤੋਂ ਬਾਅਦ ਤੁਸੀਂ ਦੱਸਾਂ ਵੀ ਹਾਂ ਆਪਣੇ ਕਿਸਾਨ ਸਾਥੀਆਂ ਅੱਜ
1: ਜਾਣਕਾਰੀ
0: ਜੀ
1: ਬਿਲਕੁਲ ਜਾਣਕਾਰੀ ਦੀ ਗੱਲ ਹਾਂ ਜ਼ਰੂਰ ਕਰਨੀ ਹੈ, ਪਰ ਮੇਰੇ ਖਿਆਲ ਮੌਜਾਂ ਗਰਾਂ ਦੀਆਂ ਲੱਗੀਆਂ, ਤਾਂ ਚਲੋ ਇੱਕ ਅੱਧਾ ਲੋਕ ਗੀਤ ਜਿਹੜਾ ਸੀ ਪਹਿਲੇ ਸੁਣੀ ਲੈਂਦੇ, ਫਿਰ ਇਸ ਤੋਂ ਬਾਅਦ ਜਾਣਕਾਰੀ ਹਾਂ ਆਪਣੇ ਕਿਸਾਨ ਭਾਈਆਂ ਕਨੀ ਕਰਨੀ ਹੈ ਸਾਂਝਾ। ਪਰ ਕੁਛ ਇੱਕ ਸਨੇਹ ਵੀ ਹੈ ਨਾ?
0: ਹਾਂ, ਸਨੇਹ ਤਾਂ ਪਹਿਲਾਂ ਹਾਂ ਆਪਣੇ ਕਿਸਾਨ ਸਾਥੀਆਂ ਤੱਕ ਸਨੇਹ ਪਹੁੰਚਾਉਂਦੇ
1: ਜੀ,
0: ਤਾਂ ਉਹ ਕਿਸਾਨ ਸਾਥੀਓ ਪਹਿਲਾਂ ਸਨੇਹ ਕਰਨ, ਉਸ ਤੋਂ ਬਾਅਦ ਪਿਆਰ ਦਿਆ ਲੋਕ ਗੀਤ।
2: Inspiration built into every arrival. This May, drive home your favorite Nexa car and unlock new possibilities.
3: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
2: Yes, Rs. 9.72 lakhs. Offer valid till 31st May. Own this style icon at an EMI of just Rs. 899 per month.
3: Experience luxury with a panoramic sunroof, ventilated seats, 360 degree view camera, heads-up display and 6 airbags as standard.
2: Hurry, limited stock available. Visit your nearest Nexa showroom. PNC apply.
3: Inspiration built into every arrival. This May, drive home your favorite Nexa car and unlock new possibilities.
2: Meet the Maruti Suzuki Fronx, the SUV that's big on style and smart on value. With its bold design and spacious comfort, it's built to impress every single day.
3: And now, it's yours at an effective price of just Rs. 6.70 lakh.
2: Yes, Rs. 6.70 lakh. Valid till 31st May. Don't miss out. Visit your nearest Nexa showroom and bring home your Fronx today.
3: Hurry, offers for a limited time only. TNC apply.
4: Nexa.